0: ਸੱਜਣੀ ਸੱਜਣੀ ਸੱਜਣੀ ਸੱਜਣੀ
1: ਸੱਜਣਾ ਸੱਜਣਾ ਸੱਜਣਾ
2: ਪਾਪਾ ਲਾਈਏ 3000
3: ਕਿਉਂ ਬਈ
2: ਮੇਰੀ ਪਾਕਟ ਮਨੀ
3: ਅਰੇ ਅਭੀ ਤੋ ਸਿਰਫ 2000 ਹੀ ਕੈਸ਼ ਹੈ
2: ਇਹ ਪਾਪਾ ਬੁਲਟ ਟ੍ਰੇਨ ਕੇ ਜ਼ਮਾਨੇ ਮੇ ਬੈਲ ਗਾੜੀ ਚਲਾ ਰਹੇ ਹੋ ਡਿਜੀਟਲ ਪੇਮੈਂਟ ਚਲਾਓ ਹੈ ਨਹੀਂ ਹਾਂ ਸਿੱਧੇ UPI ਸੇ ਪੇਮੈਂਟ ਕਰੋ ਇਟਸ ਈਜ਼ੀ
3: ਅਰੇ ਵਾਹ ਮੁਝੇ ਵੀ ਸਿਖਾਓ ਆਪਣੇ 1000 ਲੈ ਜਾਓ
2: ਆਪਣਾ ਮੋਬਾਈਲ ਲਾ
3: ਲੈ ਲੈ
4: ਭਾਰਤ ਕਰਤਾ ਹੈ ਡਿਜੀਟਲ ਭੁਗਤਾਨ
5: ਹਰ ਲੈਣ ਦੇਣ ਅਬ ਹੈ ਆਸਾਨ
6: ਕਾਗਜ਼